0: local community radio station. Find us on the iHeartRadio and Community Radio Plus apps. 95.1 to MIA FM. Serving the Griffith community since 1988 on 95.1 FM and streaming on the iHeartRadio and Community Radio Plus apps. Welcome to the local one, to MIA FM.
1: Hey, got time to listen.
0: Now, another hour of Griffith's widest variety of music with Bobby's Punjabi Talk Show. Hashtag part of your community.
2: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਆਪਣਾ ਬੋਬੀ ਹਾਜ਼ਰ ਹਾਂ ਤੁਹਾਡਾ ਫੇਵਰੇਟ ਸ਼ੋਅ ਬੋਬੀਜ਼ ਪੰਜਾਬੀ ਟਾਕ ਸ਼ੋਅ ਲੈ ਕੇ, ਅਤੇ ਸ਼ੁਰੂ ਕਰਦੇ ਹਾਂ ਅੱਜ ਦਾ ਸ਼ੋਅ ਇੱਕ ਬਹੁਤ ਹੀ ਪਿਆਰੇ ਸ਼ਬਦ ਦੇ ਨਾਲ, ਧਾਰਮਿਕ ਗੀਤ ਦੇ ਨਾਲ, ਜਿਸ ਨੂੰ ਗਾਇਆ ਦਲਜੀਤ ਦੋਸਾਂਝ ਨੇ। ਫਿਰ ਉਸ ਤੋਂ ਬਾਅਦ ਆਪਾਂ ਇੱਕ ਦੋ ਹੋਰ ਧਾਰਮਿਕ ਗੀਤ ਚਲਾਵਾਂਗੇ, ਅਤੇ ਉਸ ਤੋਂ ਬਾਅਦ ਆਪਾਂ ਮਿਲਾਵਾਂਗੇ ਤੁਹਾਨੂੰ ਆਪਣੇ ਮਾਣਯੋਗ ਅੰਕਲ ਹਰਵੰਤ ਸਿੰਘ ਚੌਹਾਨ ਜੀ ਨਾਲ, ਜੋ ਅੱਜ ਫਿਰ ਤੁਹਾਡਾ ਐਂਟਰਟੇਨਮੈਂਟ ਕਰਨਗੇ। ਸੋ ਪੰਜਾਬੀ ਸੱਭਿਆਚਾਰਕ ਗਾਣੇ ਜਾਂ ਫਿਰ ਹਿੰਦੀ ਗਾਣਿਆਂ ਦਾ। ਸੋ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਸ਼ੋਅ ਇਸ ਬਹੁਤ ਹੀ ਪਿਆਰੇ ਧਾਰਮਿਕ ਗੀਤ ਦੇ ਨਾਲ, ਆਰ ਨਾਨਕ ਪਾਰ ਨਾਨਕ।
3: ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲਕਨ ਕੀੜੀ ਤੁਲਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੈ।

0: ਸੋ ਦੋਸਤੋ, ਹੁਣ ਆਪਾਂ ਲਾਈਵ ਆਪਣੇ ਅੰਕਲ ਹਰਵੰਤ ਸਿੰਘ ਚੌਹਾਨ ਜੀ ਨਾਲ ਜੁੜਨ ਲੱਗੇ ਹਾਂ। ਸੋ ਤੁਸੀਂ ਜੇ ਫੇਸਬੁੱਕ ਯੂਜ਼ ਕਰਦੇ ਹੋ, ਸਾਡੀ ਵੈਬਸਾਈਟ ਸਾਡੇ ਫੇਸਬੁੱਕ ਪੇਜ 'ਤੇ ਜਾ ਕੇ ਤੁਸੀਂ ਸਾਨੂੰ ਸੁਣ ਸਕਦੇ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਆਪਣਾ ਬੋਬੀ, ਤੁਹਾਡੇ ਫੇਵਰੇਟ ਸ਼ੋ ਬੋਬੀਸ ਪੰਜਾਬੀ ਟੋਕ ਸ਼ੋਅ 'ਤੇ ਅੱਜ ਅੰਕਲ ਹਰਵੰਤ ਸਿੰਘ ਚੌਹਾਨ ਜੀ ਨਾਲ ਜੁੜਿਆ। ਅਤੇ ਅੱਜ ਅੰਕਲ ਜੀ ਪੇਸ਼ ਕਰਨ ਜਾ ਰਹੇ ਹਾਂ ਪੰਜਾਬੀ ਸੱਭਿਆਚਾਰਕ ਗਾਣੇ, ਅਤੇ ਜੋ ਵੀ ਸੁਣਾਉਣਗੇ ਆਪ ਦੱਸਣਗੇ ਅੰਕਲ ਜੀ। ਸਤਿ ਸ਼੍ਰੀ ਅਕਾਲ ਅੰਕਲ ਜੀ।
1: ਥੈਂਕ ਯੂ ਬੇਟਾ ਜੀ। ਰਿਸਪੈਕਟਡ ਰੈਜ਼ੀਡੈਂਟਸ ਆਫ ਗ੍ਰੇਫਤ, ਲੇਡੀਜ਼ ਐਂਡ ਜੈਂਟਲਮੈਨ ਐਂਡ ਸਿੱਖ ਨੌਜਵਾਨ ਸਭਾ ਦੇ ਮੈਂਬਰਸ, ਸਭਨਾਂ ਨੂੰ ਲੋਕਲ ਕਮਿਊਨਿਟੀ 2MOA ਦੀ ਟੀਮ ਵੱਲੋਂ ਸਭਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਪ੍ਰਣਾਮ, ਨਮਸਤੇ। ਅੱਜ 8th October 2026 ਦਿਨ ਵੀਰਵਾਰ ਰਾਤਰੀ, ਦਾਸ SH ਚੌਹਾਨ 95.1 FM 'ਤੇ ਔਨ ਏਅਰ ਆਪਦੀ ਸੇਵਾ ਵਿੱਚ ਹਾਜ਼ਰ ਹੋਇਆ ਹੈ। ਇਸ ਕਲਚਰ ਸੱਭਿਅਕ ਪ੍ਰੋਗਰਾਮ ਵਿੱਚ ਦਾਸ ਪੰਜਾਬੀ ਧੁਨਾਂ ਅਤੇ ਕੁਛ ਪੰਜਾਬੀ ਸੌਂਗ ਪੇਸ਼ ਕਰਨ ਦੀ ਨਿਮਾਣੀ ਜੇ ਕੋਸ਼ਿਸ਼ ਕਰੇਗਾ। ਆਓ ਸੁਣੀਏ।

0: ਦਾ ਛੋਟਾ ਜਿਹਾ ਪ੍ਰੋਗਰਾਮ ਜੋ ਇੱਕ ਕਲਚਰ ਸੱਭਿਅਕ ਪ੍ਰੋਗਰਾਮ ਹੈ, ਕਲਚਰ ਦੇ ਨਾਲ ਸੰਬੰਧਿਤ ਕੁਛ ਹਿੰਦੀ ਔਰ ਪੰਜਾਬੀ ਗਾਣੇ ਪੇਸ਼ ਕੀਤੇ ਜਾਂਦੇ ਹਨ। ਪੰਜਾਬੀ ਸਾਹਿਤ ਬੈਂਤ ਟੱਪੇ ਗੀਤ ਸਿੱਠਣੀਆਂ ਇਹਨਾਂ ਦਾ ਬੜਾ ਇਹਨਾਂ ਰਿਚ ਕਲਚਰ ਹੈ, ਜਿਸ ਵਿੱਚ ਸਾਹਿਤ ਬਹੁਤ ਹੀ ਗੂੜਾ ਲੰਬਾ ਕਲਚਰ ਹੈ। ਦਾਸ ਨਿਮਾਣੀ ਜੇ ਕੋਸ਼ਿਸ਼ ਕਰਦਾ ਹੈ ਕਲਚਰ ਨਾਲ ਜੁੜੀਏ। ਦੋ ਗਾਣੇ ਵੀ ਚੱਲਦੇ ਹਨ, ਫਿਲਮੀ ਸੌਂਗ ਵੀ ਚੱਲਦੇ ਹਨ, ਸਾਰੇ ਤਾਂ ਨਵੇਂ ਗਾ ਸਕਦਾ, ਕੁਛ ਕੋਸ਼ਿਸ਼ ਕਰਕੇ ਢੁੱਕਵੇਂ ਪੰਜਾਬੀ ਸੌਂਗ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਰਹਾਂਗਾ। ਆਸ ਰੱਖਦਾ ਹਾਂ ਤੁਸੀਂ ਸਾਰੇ ਹੀ ਦਾਸ ਦੀ ਹੌਸਲਾ ਅਫਜ਼ਾਈ ਕਰਦੇ ਰਹੋਗੇ। ਦਾਸ ਨੂੰ ਇਸ ਸਟੇਜ 'ਤੇ ਆਉਣ ਦਾ ਸੁਭਾਗ ਪ੍ਰਾਪਤ ਦਿੰਦੇ ਰਹੋਗੇ। ਤੁਹਾਡੇ ਹੀ ਸਹਾਰੇ ਨਾਲ, ਤੁਹਾਡੇ ਹੀ ਇਨਕਰੇਜਮੈਂਟ ਨਾਲ ਦਾਸ ਇੱਥੇ ਸਟੇਜ 'ਤੇ ਆਉਂਦਾ ਹੈ। ਖਾਸ ਕਰ ਨੌਜਵਾਨ ਸਭਾ ਉਹਨਾਂ ਦੇ ਇਨਕਰੇਜਮੈਂਟ ਨਾਲ ਦਾਸ ਸਟੇਜ 'ਤੇ ਆਉਂਦਾ। ਹੋਰ ਵੀ ਬਹੁਤ ਸਾਰੇ ਸੱਜਣ ਦੂਰੋਂ ਅਤੇ ਨੇੜਿਓਂ ਇੰਟਰ ਸਟੇਟ ਸਟੇਟ ਸਾਰੇ ਹੀ ਦਾਸ ਨੂੰ ਸੁਣਦੇ ਹਨ। ਕੁਛ ਦਾਸ ਨੂੰ ਫੋਨ ਆਉਂਦੇ ਹਨ, ਕੁਛ ਵਰਬਲੀ ਗੱਲਬਾਤ ਕਰ ਲੈਂਦੇ ਹਨ। ਸੋ ਇਹ ਜੋ ਪ੍ਰੋਗਰਾਮ ਹੈ ਲੋਕਲ ਪੰਜਾਬੀ ਕਮਿਊਨਿਟੀ 2MOA ਇਹਦਾ ਸ਼ੋਅ ਹੈ, ਜਿਹੜਾ 8 ਤੋਂ 10 ਐਵਰੀ ਰਾਤਰੀ ਪੇਸ਼ ਕੀਤਾ ਜਾਂਦਾ ਹੈ। ਇਸ ਹਿੰਦੀ ਗਾਣੇ, ਪੰਜਾਬੀ ਗਾਣੇ, ਟਿਊਨਾਂ ਗਾਣੇ ਪੇਸ਼ ਕੀਤੀਆਂ ਜਾਂਦੀਆਂ ਹਨ। ਤੋ ਇਹ ਜੋ ਪ੍ਰੋਗਰਾਮ ਹੈ ਇਹ ਐਵਰੀ ਰਾਤਰੀ 8 ਤੋਂ 10 95.1 FM 'ਤੇ ਸੁਣਿਆ ਜਾ ਸਕਦਾ ਹੈ। ਅਤੇ ਇਸਦਾ ਫੇਸਬੁੱਕ ਪੇਜ ਹੈ 2MOA ਪੰਜਾਬੀ ਟੋਕ ਸ਼ੋ। ਜੇ ਕੋਈ ਮਿਸ ਕਰ ਜਾਵੇ, ਲਾਈਵ ਸੁਣ ਨਾ ਸਕੇ, ਤਾਂ ਇਸ ਫੇਸਬੁੱਕ 'ਤੇ ਜਾ ਕੇ ਤੁਸੀਂ ਇਹ ਪ੍ਰੋਗਰਾਮ ਸੁਣ ਸਕਦੇ ਹੋ। ਇੱਥੇ ਹੀ ਦਾਸ ਦਾ ਟਾਈਮ ਖਤਮ ਹੈ। ਅਗਲੇ ਹਫ਼ਤੇ ਫਿਰ ਦਾਸ ਇਸੇ ਟਾਈਮ ਆਪਦੀ ਸੇਵਾ ਵਿੱਚ ਹਾਜ਼ਰ ਹੋਏਗਾ। ਰੱਬ ਰਾਖਾ।
1: ਸੋ ਦੋਸਤੋ, ਇੱਥੇ ਆਪਾਂ ਫੇਸਬੁੱਕ ਲਾਈਵ ਇਸ ਵੀਡੀਓ ਨੂੰ ਐਂਡ ਕਰਦੇ ਹਾਂ, ਅਤੇ ਆਪਾਂ ਮਿਲਦੇ ਹਾਂ ਤੁਹਾਨੂੰ ਅਗਲੇ ਹਫ਼ਤੇ ਇਸ 8 ਤੋਂ 10 ਵਜੇ ਤੱਕ ਫੇਸਬੁੱਕ ਲਾਈਵ 'ਤੇ। ਸੋ ਹੁਣ ਜੋ ਸੈਗਮੈਂਟ ਆ, ਐਂਟਰਟੇਨਮੈਂਟ ਸੈਗਮੈਂਟ, ਪੰਜਾਬੀ ਸੌਂਗਸ ਚੱਲਣਗੇ। ਸੋ ਰਿਕੁਐਸਟ ਭੇਜਣ ਲਈ ਸਾਡੀ ਵੈਬਸਾਈਟ 'ਤੇ ਤੁਸੀਂ ਜਾ ਸਕਦੇ ਹੋ www.2MIAFM.org.au, ਅਤੇ ਉੱਥੇ ਜਾ ਕੇ ਤੁਸੀਂ ਰਿਕੁਐਸਟ ਵਾਲਾ ਬਟਨ ਪ੍ਰੈਸ ਕਰਕੇ ਜੋ ਵੀ ਪੰਜਾਬੀ ਗੀਤ ਸੁਣਨਾ ਚਾਹੁੰਦੇ ਹੋ ਤੁਸੀਂ ਸੁਣ ਸਕਦੇ ਹੋ। ਸਤਿ ਸ਼੍ਰੀ ਅਕਾਲ, ਗੁੱਡ ਨਾਈਟ।
2: ਸੋ ਦੋਸਤੋ, ਸ਼ੁਰੂ ਕਰਦੇ ਹਾਂ ਐਂਟਰਟੇਨਮੈਂਟ ਸੈਗਮੈਂਟ। ਪਹਿਲਾ ਸੌਂਗ ਸ਼ਾਹ ਜੀ, ਪ੍ਰੇਮ ਢਿੱਲੋਂ ਦਾ ਸੌਂਗ।

0: ਆਈ ਤੇਰੀ ਡਿੱਕੀ ਜਾਂਦੀ ਐ
1: ਯਾਰ, ਆਦਾ ਤੇਰੀ ਟਿਕਟ ਕੱਟੇ ਤੇ ਫੇਰ ਹੀ ਜਾਵਾਂ। ਵਾਪੜੀ ਜਾਂਦੇ ਹੋ?

0: ਜਿਹੜੇ ਲਾਹੌਰ ਫੁੱਦੂ ਉਹ ਪਿਸ਼ੌਰ ਵੀ ਫੁੱਦੂ ਉਹ ਪਿਸ਼ੌਰ ਵੀ ਫੁੱਦੂ ਵੀ ਫੁੱਦੂ ਵੀ ਫੁੱਦੂ ਜਿਹੜੇ ਲਾਹੌਰ ਫੁੱਦੂ ਉਹ ਪਿਸ਼ੌਰ ਵੀ ਫੁੱਦੂ ਉਹ ਪਿਸ਼ੌਰ ਵੀ ਫੁੱਦੂ ਵੀ ਫੁੱਦੂ ਵੀ ਫੁੱਦੂ
1: With YouTube Music Premium, listen.
2: ਸ਼ੱਕ ਅਸੀਂ ਸਰਦਾਰ ਹਾਂ।

0: Listen, paying $16.99 a month for a...
1: So, दोस्तों इस नाल ਮੈਨੂੰ ਤੋਂ ਇਜਾਜ਼ਤ ਆਪਾਂ ਮਿਲਦੇ ਆ ਤੁਹਾਨੂੰ ਅਗਲੇ ਹਫਤੇ ਇਸੇ ਟਾਈਮ 8 ਤੋਂ 10 ਵਜੇ ਤੁਹਾਡੇ ਫੇਵਰਿਟ ਸ਼ੋਅ ਬੌਬੀਸ ਪੰਜਾਬੀ ਟਾਕ ਸ਼ੋਅ ਤੇ ਸੋ ਜਾਂਦੇ ਜਾਂਦੇ ਇੱਕ ਹੋਰ ਸੌਂਗ ਪਲੇ ਕਰਨਾ ਇਹ ਸੌਂਗ ਸਿੱਧੂ ਮੂਸੇਵਾਲੇ ਦਾ ਸੌਂਗ ਬਾਪੂ ਇੰਜੋਏ ਕਰੋ ਇਸ ਸੌਂਗ ਨੂੰ ਆਪਾਂ ਮਿਲਦੇ ਆ ਤੁਹਾਨੂੰ ਅਗਲੇ ਹਫਤੇ ਇਸੇ ਟਾਈਮ ਸਤਿ ਸ਼੍ਰੀ ਅਕਾਲ ਗੁੱਡ ਨਾਈਟ